0: ਭਗਤ ਨ ਪਾਏ
1: ਮਨੇ ਪਤਿਓ ਪ੍ਰਗਟ ਜਾਏ
0: ਮਨੇ ਮਗਨ ਚਲੇ ਪੰਤ
1: ਮਨੇ ਧਰਮ ਸਤੀ ਸੰਬੰਧ
0: ਆਸਾ ਨਾਮ ਨਿਰੰਜਨ ਹੋਏ
1: ਜੇ ਕੋ ਮਨ ਜਾਣੇ ਮਨ ਕੋਏ
0: ਮਨੇ ਪਾਵੇ ਮੁਕਤ ਵਾਰ
1: ਮਨੇ ਪਰਵਾਰੇ ਸਦਾਰ
0: ਮਨੇ ਤਰੇ ਤਾਰੇ ਗੁਰ ਸਿੱਖ
1: ਮਨੇ ਨਾਨਕ ਹਵੇ ਨਾਵਿਕ
0: ਆਸਾ ਨਾਮ ਨਿਰੰਜਨ ਹੋਏ
1: ਜੇ ਕੋ ਮਨ ਜਾਣੇ ਮਨ ਕੋਏ
0: ਪੰਜ

0: ਪੀਛਾ ਪੇ ਵਿਕਾਉ
1: ਨਾਨਕ ਹੁਕਮੇ ਆਵੋ ਜਾਹੋ
0: ਤਿਰ ਤਾਤਿਆ ਦਤਾ
1: ਜੇ ਕੋ ਪਾਵੇ ਤਿਲ ਕਾ ਮਾਨ
0: ਸੁਣੀਏ ਮਨੀ ਮਕੀਤਾ ਬਾਉ
1: ਅੰਤਰਗਤ ਤਿਰ ਤਮਲ ਨਾਉ
0: ਸਗੁਨ ਤੇਰੇ ਮੈਂ ਨਾਇ ਕੋਏ
1: ਵਿਣਗੁਨ ਕੀਤੇ ਭੋਗ ਨ ਹੋਏ
0: ਸਵਾ ਸਤਵਨੀ ਬਰਮਾ
1: ਸਤ ਸਹਣ ਸਦਾ ਮਨ ਚਾਉ
0: ਕਵਨ ਸੁਵੇਲਾ ਵਤ ਕਵਨ ਕਵਨ ਜਿਤ ਕਵਨ ਵਾਰ
1: ਕਵਨ ਸਰਵਤੇ ਮਾਹੋ ਕਵਨ ਜਿਰ ਹੋ ਆਕਾਰ
0: ਵਿਨ ਪਾਇਆ ਪੰਤ ਜੀ ਹੋਵੇ ਲਿਖ ਪੁਰਾਣ
1: ਵਾਕਤ ਨ ਪਾਇਓ ਕਾਦਿਆ ਜੇ ਲਿਖਣ ਲਿਖ ਕਰਾਣ
0: ਤੀਤੇ ਵਰਨ ਜੋਗੀ ਜਾਣੇ ਰੁਮਾਉ ਨ ਕੋਏ
1: ਜਾਕਰ ਥਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਏ
0: ਕਿਵ ਕਰਾਕਾ ਕਿਵ ਸਲਾਈ ਕਿਵ ਵਰਨੀ ਕਿਵ ਜਾਣਾ
1: ਨਾਨਕ ਆਕਣ ਸਭ ਖੁਆ ਕੇ ਇੱਕ ਦੂ ਇੱਕ ਸਿਆਣਾ
0: ਮਦ ਸਾਈ ਬਦੀ ਨਾਈ ਕੀਤਾ ਚਾਕਾ ਹੋਵੇ
1: ਨਾਨਕ ਜੀ ਕੋ ਆਪੋ ਜਾਣੇ ਆਗੇ ਗਾਣਾ ਸੋਹੇ
0: ਪਤਾਲ ਪਤਾਲ ਗਸ ਗਸ
1: ਓੜਕ ਓੜਕ ਪਥ ਕੇ ਵੇਰ ਕਹਿਣ ਕਪਾਤ
0: ਸਹਿਸ ਤਾਰਕ ਹੰਕ ਤੇਵਾ ਸੁਮਕ ਇੱਕ ਦਾਤ
1: ਲੇਕਾ ਹੋਏ ਤਾ ਲੇਕੇ ਲੇਕੇ ਹੋਏ ਬਨਾਸ
0: ਨਾਨਕ ਬਾਦਾ ਆਕੀਏ ਆਪੇ ਜਾਣੇ ਆਪ
1: ਸਲਾਹੀ ਸਲਾਹੇ ਏਤੇ ਸਤ ਨਾ ਪਾਇਆ
0: ਨਦਰੀ ਆਵੇ ਪਾਵੇ ਸਮੁੰਦ ਜਾਣੀਏ
1: ਸਮੁੰਦ ਸਾ ਸੁਤਾਂ ਗਿਰ ਸਤੀ ਮਲ ਦਾਨਾ
0: ਕੀਰੀ ਤੁਲ ਨ ਹੋਵੇ ਨੀਜ ਤਿਸ ਮਨੋ ਨ ਵਿਸਰੇ
1: ਅੰਤ ਨ ਸਿਫਤੀ ਖੇਣ ਨ ਅੰਤ
0: ਅੰਤ ਨ ਕਰਨੇ ਦੇਣ ਅੰਤ
1: ਅੰਤ ਨ ਵੇਖਣ ਸੁਣ ਨ ਅੰਤ
0: ਅੰਤ ਨ ਜਾਪੇ ਕਿਆ ਮਨ ਮੰਤ
1: ਅੰਤ ਨ ਜਾਪੇ ਕੀਤਾ ਆਕਾਰ
0: ਅੰਤ ਨ ਜਾਪੇ ਪਾਰਾਵਾਰ
1: ਅੰਤ ਕਰਨ ਖੇਤੇ ਪਲ ਲਾਹੇ
0: ਤਾਕੇ ਅੰਤ ਨ ਪਾਏ ਜਾ

0: ਚੁਨ ਜੁਗਤ ਛਤੇ ਸੰਸਾਰ
1: ਜਸਤ ਜੋ ਕਰ ਵੇਖੇ ਸੋਏ
0: ਨਾਨਕ ਉਤਮ ਨਿਸ਼ ਨ ਕੋਏ
1: ਰਤੇ ਰਤੀ ਤਿਤੀ ਵਾਰ
0: ਪਵਨ ਪਨੀਯ ਕਰੀ ਪਤਾ
1: ਤਿਸ ਵਿੱਚ ਤਰਚੀ ਛਾਪ ਰਕੀ ਧਰਮ ਸਾਲ
0: ਤਿਸ ਵਿੱਚ ਸ਼ਿਆ ਜੁਗ ਕੇ ਰੰਗ
1: ਜਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ
1: ਸੱਚਾ ਆਪ ਸੱਚਾ ਦਰਬਾਰ
0: ਤਿੱਤੇ ਸੋਹਨ ਪੰਚ ਪਰਵਨ
1: ਨਰਵੀ ਪਵ ਆਕਰਮ ਪਵੇ ਨਿਸ਼ਾਨ
0: ਕਚ ਪਖਾਏ ਉਤੇ ਪਾਏ
1: ਨਾਨਕ ਕਹਿ ਜਪੇ ਜਾਏ
0: ਤਾਰਮ ਕਨਕਾਏ ਉਦਰਮ
1: ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਫਨੀ ਬੇਸੰਤਰ ਕੇਤੇ ਕਨ ਮਹੇਸ਼
1: ਕੇਤੇ ਪਰਮੇ ਕਰਤ ਕਰਿਯ ਰੂਪ ਰੰਖੇ ਵੇਸ
0: ਕੇਤਿਆ ਕਰਮ ਪੋਈ ਮਿਰ ਕੇਤੇ ਕੇਤੇ
1: ਨਾਨਕ ਅੰਤ ਨਾਂਤ
0: ਗਿਆਨ ਖਾਨ ਗਿਆਨ ਪਰਛੰਤ
1: ਚਿੱਤੇ ਨਾਰ ਬਨੁਰ ਕੋੜ ਅਨੰਦ
0: ਸਰਮ ਕਨ ਕੀ ਵਾਣੀ ਰੂਪ
1: ਤਿੱਤੇ ਕਰਤ ਕਰੀਏ ਬਹੁਤ ਅਨੂਪ
0: ਤਕਿਆ ਗੱਲਾ ਕਤਿਆ ਨ ਜਾਏ
1: ਜੇ ਕੋ ਕਹੇ ਪਿਛੇ ਪਿਛਾਏ
0: ਤਿੱਤੇ ਕਰੀਏ ਸਰਮ ਮੰਬੁਦ
1: ਤਿੱਤੇ ਕਰੀਏ ਸਰਸ ਰਾਖੀ ਸਦ
0: ਕਰਮ ਕਨ ਕੀ ਵਾਣੀ ਜੋਰ
1: ਤਿੱਤੇ ਹੋਰ ਨਾ ਕੋਈ ਹੋਰ
0: ਤਿੱਤੇ ਜੋਤ ਮਹਾਵੰਸੂਰ
1: ਜਿਨ ਮੈਂ ਰਾਮ ਰਹੀਆ ਭਰਪੂਰ
0: ਤਿੱਤੇ ਸੀਤੋ ਸੀਤਾ ਮੈਂ ਮਮਾਏ
1: ਤਾ ਕੇ ਰੂਪ ਨ ਖਤ ਨ ਜਾਹੇ
0: ਨਾਉ ਮਰਨ ਤਕੇ ਜਾਏ
1: ਜਿਨਕੇ ਰਾਮ ਵਸੇ ਮਨ ਮਾਹੇ
0: ਤਿੱਤੇ ਭਗਤ ਵਸੇ ਕੇ ਲੋ
1: ਕਰੇ ਆਨੰਦ ਸੁਚ ਮਨ ਸੋਏ
0: ਲਾਚ ਕੰਦ ਸੇ ਨਿਰੰਕਾਰ
1: ਕਖ ਵੇ ਕ ਨਰ ਨਹਾ
0: ਤਿੱਤੇ ਕੰਦ ਮਲ ਦਰ ਬਰ ਬਨ
1: ਜੇ ਕ ਕਿਤੇ ਤ ਅੰਤ ਨ ਅੰਤ
0: ਤਿੱਤੇ ਲੋ ਲੋ ਆਕਾਰ
1: ਜਿਵ ਜਿਵ ਹੁਕਮ ਤਵੇ ਤਿਵ ਕਾਰ
0: ਜੀਵੀ ਗਾਸੇ ਕਰ ਵਿਚਾਰ
1: ਨਾਨਕ ਕਤ ਨ ਕਰ ਸਾਰ
0: ਚਾਤ ਪਹਾਰਾ ਦਿਰ ਸੁਨਿਆਰ
1: ਅਰਨ ਮਤ ਵੇਦ ਹਥਿਆਰ
0: ਬੋ ਕਲਾ ਕੰ ਤਪਤਾਉ
1: ਪੰਡ ਪਾਮਰ ਟਟ ਟਟਾਲ
0: ਗਾਰਿਯ ਸ਼ਵ ਸਖੀ ਤਕਸਾਰ
1: ਜਿਨਕ ਨਰ ਕਰਮ ਤਿਨ ਕਾਰ
0: ਨਾਨਕ ਨਦਰੀ ਨਦਰ ਨਹਾਰ
1: ਸ਼ਲੋਕ
0: ਪਵਨ ਗੁਰੂ ਪਾਣੀ ਪਿਤਾ ਮਤ ਦਰਦ ਮਹਤ
1: ਦਿਵਸ ਮਾਤ ਦਿਵਸ ਸੋਰੀ ਦਿਵਸ ਮਾਤ ਵੇਅਰ ਏਮ ਆਈ ਦਿਵਸ ਰਾਤ ਦੇ ਡਾਈ ਦੇ ਅਕੇਲਾ ਸਗਲਾ ਜਗਤ